ਰਾਤ ਨੂੰ ਨੀਂਦ ਨੀ ਆਉਂਦੀ ਕੋਈ ਗੱਲ ਨੀ ਜਬ ਰਾਤ ਕੋ ਨੀਂਦ ਨਹੀਂ ਆਤੀ ਨਾ ਤੋ ਸੁਬਹ ਆਫਿਸ ਮੇ ਆਕੇ ਜੋ ਹੈ ਵੋ ਬੰਦ ਹੋਤੀ ਰਹਿਤੀ ਹੈ ਮੈਂ ਕਿਹਾ ਜੀ ਸੋਹਣੇ ਹੋ ਕਿੱਦਾਂ ਦੇ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਲੇਕਿਨ ਨੀਂਦ ਨਹੀਂ ਆਈ ਸਲਮਾਨ ਖਾਨ ਕੇ ਫੈਨਸ ਕੋ ਉਨਕੀ ਰੀਸੈਂਟ ਵੀਡੀਓ ਦੇਖੇ ਰੀਸੈਂਟ ਆਪਨੇ ਦੇਖਾ ਹੋਗਾ ਕਿ ਸਲਮਾਨ ਖਾਨ ਕੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਮੇ ਵੋ ਕਾਫੀ ਜ਼ਿਆਦਾ ਮਤਲਬ ਓਲਡ ਲੱਗ ਰਹੇ ਹੈ ਇਟ ਸੀਮਸ ਕਿ ਯਾਰ ਕੁਛ ਅੰਦਰ ਹੀ ਅੰਦਰ ਉਨਕੋ ਖਾਇਆ ਜਾ ਰਹਾ ਵੋ ਕੌਨ ਸੀ ਚੀਜ਼ ਹੈ ਵੋ ਨਹੀਂ ਪਤਾ ਲੇਕਿਨ ਅਬ ਕਿਆ ਹੈ ਕਿ ਉਨਕੇ ਫੈਨਸ ਨੇ ਆਸੇ ਬੋਲਾ ਕਿ ਯਾਰ ਕੁਛ ਤੋ ਦਿੱਕਤ ਜੋ ਹੈ ਵੋ ਚੱਲ ਰਹੀ ਹੈ ਸੋ ਕੱਲ ਸਲਮਾਨ ਖਾਨ ਨੇ ਆਪਣੀ ਇੰਸਟਾਗ੍ਰਾਮ ਪੇ ਆਪਣੀ ਫੋਟੋ ਡਾਲੀ ਔਰ ਲਿਖਾ ਹੈ ਕਿ ਆਪ ਸਭ ਕੀ ਤਬੀਅਤ ਕੈਸੀ ਹੈ ਉਹ ਦੇਖ ਸਭ ਕੁਛ ਰਹੇ ਹੈ ਲੇਕਿਨ ਯਾ ਪਤਾ ਨਹੀਂ ਕਿਆ ਚੀਜ਼ ਹੈ ਬਟ ਯਾਰ ਵੋ ਬੜੀਆ ਰਹੇ ਮੈਂ ਕਿਹਾ ਜੀ ਆਪ ਠੀਕ ਹੋ ਕੈਸਾ ਰਹਾ ਆਪਕਾ ਅੱਜ ਕਾ ਦਿਨ 3311063 ਪਰ ਆਪ ਮੁਝੇ ਬਤਾ ਦੀਜੀ ਅਬ ਸਲਮਾਨ ਖਾਨ ਕੀ ਬਾਤ ਹੋ ਰਹੀ ਹੈ

ਸੁਣੇ ਹੋ ਕਿੱਦਾਂ ਦੀ ਗੱਲ ਚੱਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਸੋ ਯਾ ਮੈਂ ਆਪਕੋ ਬਤਾ ਰਹੀ ਥੀ ਕਿ ਕੱਲ ਰਾਤ ਮੇਰੇ ਸਾਥ ਕਿਆ ਹੁਆ ਕੱਲ ਮੈਚ ਦੇਖ ਕੇ ਮੈਂ ਵਾਪਸ ਆਈ ਉਸ ਅਰਾਊਂਡ 2 ਵਜੇ ਕੇ ਹੈ ਨਾ ਔਰ ਰਸਤੇ ਮੇਂ ਮੇਰਾ ਫੋਨ ਡੈਡ ਹੋ ਗਿਆ ਥਾ ਓਕੇ ਸੋ ਵਾਪਸ ਆ ਕੇ ਘਰ ਆ ਕੇ ਜਬ ਮੈਨੇ ਚਾਰਜ ਕਰਕੇ ਆਪਣਾ ਫੋਨ ਜੋ ਥਾ ਵੋ ਔਨ ਕੀਆ ਤੋ ਮੇਰਾ ਜੋ ਥਾ ਵੋ ਇੰਸਟਾਗ੍ਰਾਮ ਲੌਗ ਆਊਟ ਆਪਣੇ ਆਪ ਹੋ ਚੁੱਕਾ ਥਾ ਔਰ ਵੋ ਲੌਗਇਨ ਨਹੀਂ ਹੋ ਰਹਾ ਥਾ ਕਿਸੀ ਵੀ ਤਰੀਕੇ ਸੇ ਕੋਈ ਵੀ ਤਰੀਕਾ ਜੋ ਥਾ ਵੋ ਆਜ਼ਮਾ ਰਹੀ ਥੀ ਨਹੀਂ ਹੋ ਰਹਾ ਥਾ ਫਿਰ ਉਸਮੇ ਵੋ ਸੈਲਫੀ ਵਾਲਾ ਆਪਸ਼ਨ ਆਤਾ ਹੈ ਰਾਈਟ ਜੋ ਆਪਣੇ ਸੈਲਫੀ ਕਾ ਵੋ ਵੈਰੀਫਿਕੇਸ਼ਨ ਕਰ ਰੱਖਾ ਹੋਤਾ ਹੈ ਵੋ ਵਾਲਾ ਆਇਆ ਆਪਸ਼ਨ ਫਿਰ ਕਭੀ ਲੈਫਟ ਬੋਲ ਰਹਾ ਹੈ ਕਭੀ ਰਾਈਟ ਬੋਲ ਰਹਾ ਹੈ ਕਭੀ ਕਹਿ ਰਹਾ ਕਿ ਗਰਦਨ ਉੱਪਰ ਕਰੋ ਨੀਚੇ ਕਰੋ ਸਰ ਇਹ ਵਾਲਾ ਐਸੇ ਕਰਕੇ ਸੈਲਫੀ ਕਾ ਵੈਰੀਫਿਕੇਸ਼ਨ ਹੁਆ ਔਰ ਫਿਰ ਉਸਕੇ ਬਾਅਦ ਆਇਆ ਕਿ ਮੇਲ ਆਤੀ ਹੈ ਕਿ ਆਪਕੋ ਬਾਅਦ ਮੇਂ ਪਤਾ ਲੱਗ ਜਾਏਗਾ ਜਬ ਇਹ ਪੂਰਾ ਵੈਰੀਫਿਕੇਸ਼ਨ ਪੂਰਾ ਹੋ ਜਾਏਗਾ ਫਿਰ ਉਸਕੇ 15 ਮਿੰਟ ਬਾਅਦ ਵੋ ਵੈਰੀਫਿਕੇਸ਼ਨ ਪੂਰਾ ਹੋਇਆ ਤਾਂ ਕੁੱਲ ਮਿਲਾ ਕੇ ਮੈਂ 40 ਮਿੰਟ ਮੈਨੇ ਸਟਰਗਲ ਕੀਆ ਹੈ ਮੇਰਾ ਇੰਸਟਾਗ੍ਰਾਮ ਜੋ ਥਾ ਵੋ ਲੌਗਇਨ ਨਹੀਂ ਹੋ ਰਹਾ ਥਾ ਔਰ ਕਿਸੀ ਨੇ ਮੇਰਾ ਇੰਸਟਾਗ੍ਰਾਮ ਕੋ ਹੈਕ ਕਰਨੇ ਕੀ ਕੋਸ਼ਿਸ਼ ਕੀ ਥੀ ਲਾਈਕ ਸੀਰੀਅਸਲੀ ਵੋ ਹੋਦਾ ਹੈ ਮੇਰਾ ਦਿਮਾਗ ਹਟ ਗਿਆ ਥਾ ਮੈਂ ਕਿਹਾ ਯਾਰ ਕਿਆ ਹੋ ਗਿਆ ਇਹ ਕਿਆ ਹੋ ਰਿਹਾ ਹੈ ਨਾ ਸੋ ਇੱਕ ਮਿੰਟ ਕੇ ਲਈ ਇਹ ਵੀ ਲਗਾ ਕਿ ਯਾਰ ਇਹ ਚੀਜ਼ੇ ਆਪਕੀ ਜ਼ਿੰਦਗੀ ਦਾ ਕਿਸ ਤਰ੍ਹਾਂ ਕਾ ਪਾਰਟ ਬਣ ਜਾਤੀ ਔਰ ਆਪਕੋ ਇੱਕਦਮ ਸੇ ਲੱਗ ਜਾਂਦੀ ਹੈ ਪੰਜਾਬੀ 'ਚ ਕਹਿੰਦੇ ਹੱਥਾਂ ਪੈਰਾਂ ਦੀ ਪੈ ਗਈ ਸੀ ਮੈਨੂੰ ਤਾਂ ਠੀਕ ਹੈ ਸੋ ਯਾ ਬਟ ਇੱਕ ਚੀਜ਼ ਕਾ ਮੈਂ ਯੂ ਨੋ ਵੋ ਹੈ ਕਿ थैंकफुली मैंने वो सेल्फी वेरिफिकेशन वाला ऑप्शन किया हुआ था तो आप सब जो है अपने इंस्टाग्राम में जाके अकाउंट सेंटर में जाके वो सेल्फी वेरिफिकेशन वाला ऑप्शन है प्लीज़ उसको एक बार वेरीफाई कर लीजिए क्योंकि अगर आप किसी तरीके से आपका कोई अकाउंट हैक करने की कोशिश कर रहा है सो आपका अकाउंट आप लॉग इन नहीं कर पा रहे तो